0: worry. That's why we are here.
1: ਮੈਨੂੰ ਪਤਾ ਤੇਰੇ ਦਿਲ ਵਿੱਚ ਕੀ ਲੋਕਾਂ ਨੂੰ ਸਾਡੀ ਸਮਝ ਹੀ ਨਹੀਂ ਮੈਂ ਜਾਣਦਾ ਬੇਬੀ ਤੂੰ ਜਾਣਦੀ ਮੈਂ ਤੇਰਾ ਤੂੰ ਮੇਰੇ ਲਈ
0: We are UCP ਕੀ ਦੁਨੀਆ FM 92.6
2: Broadcasting from University Studios
3: where knowledge is empowerment
4: This is Lunch 2.6